0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਏ ਹਰਜੀਤ ਕੌਰ। ਤੁਸੀਂ ਸਾਰੇ ਠੀਕ ਠਾਕ ਹੋ ਨਾ? ਗਰਮੀ ਬਹੁਤ ਪੈ ਰਹੀ ਏ, ਆਪਣਾ ਧਿਆਨ ਰੱਖਣਾ। ਤੇ ਅੱਜ ਦੇ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਇੰਦਰਜੀਤ ਕੌਰ ਦਾ ਕਵਿਤਾ ਪਾਠ ਸੁਣਵਾਵਾਂਗੇ ਤੇ ਗੀਤ ਪੇਸ਼ ਕੀਤੇ ਜਾਣਗੇ। ਪਰ ਪਹਿਲਾਂ ਗੱਲ ਕਰਦੇ ਹਾਂ ਕੰਨਿਆ ਭਰੂਣ ਹੱਤਿਆ ਦੀ। ਕੰਨਿਆ ਭਰੂਣ ਹੱਤਿਆ ਦਾ ਮਤਲਬ ਏ ਮਾਂ ਦੇ ਕੁੱਖ 'ਚੋਂ ਕੁੜੀ ਭਰੂਣ ਨੂੰ ਕੱਢ ਕੇ ਸੁੱਟ ਦੇਣਾ, ਯਾਨੀ ਜਨਮ ਲੈਣ ਤੋਂ ਪਹਿਲਾਂ ਹੀ ਕੁੜੀਆਂ ਨੂੰ ਮਾਰ ਦੇਣਾ ਭਰੂਣ ਹੱਤਿਆ ਕਹਾਂਦਾ ਏ। ਇਹ ਹੱਤਿਆ ਉਹਨਾਂ ਖੇਤਰਾਂ 'ਚ ਜ਼ਿਆਦਾ ਹੁੰਦੀ ਏ ਜਿੱਥੇ ਮੁੰਡੇ ਨੂੰ ਕੁੜੀ ਦੀ ਬਦੌਲਤ ਵਧੇਰੇ ਅਹਿਮੀਅਤ ਦਿੱਤੀ ਜਾਂਦੀ ਏ, ਕਿਉਂਕਿ ਉਹਨਾਂ ਦੀ ਸੋਚ ਇਹ ਹੈ ਕਿ ਪੁੱਤਰ ਆਮਦਨ ਦਾ ਸੋਮਾ ਹੁੰਦਾ ਏ ਤੇ ਕੁੜੀਆਂ ਪਰਾਇਆ ਧਨ ਹੁੰਦੀਆਂ ਨੇ। ਇਹ ਬਹੁਤ ਹੀ ਸ਼ਰਮਨਾਕ ਤੇ ਚਿੰਤਾ ਵਾਲੀ ਗੱਲ ਹੈ। ਕੰਨਿਆ ਭਰੂਣ ਹੱਤਿਆ ਨੇ ਅੱਜ ਇੱਕ ਅਜਿਹੀ ਗੈਰ ਮਨੁੱਖੀ ਸਮੱਸਿਆ ਦਾ ਰੂਪ ਧਾਰ ਲਿਆ ਏ ਜਿਹੜੀ ਹੋਰ ਕਈ ਸਮੱਸਿਆਵਾਂ ਦੀ ਜੜ ਏ। ਇਹਦੇ ਕਰਕੇ ਔਰਤਾਂ ਦੀ ਗਿਣਤੀ ਦਿਨ ਬ ਦਿਨ ਘੱਟ ਰਹੀ ਏ। ਭਾਰਤ 'ਚ 1901 'ਚ 1000 ਮਰਦਾਂ ਦੇ ਪਿੱਛੇ 972 ਔਰਤਾਂ ਸਨ। 2011 ਦੀ ਮੱਧਮ ਸ਼ੁਮਾਰੀ 'ਚ ਇਹ ਗਿਣਤੀ 910 ਹੋ ਗਈ। ਵਿਸ਼ਵ ਦੇ ਜ਼ਿਆਦਾਤਰ ਦੇਸ਼ਾਂ 'ਚ ਹਰ 100 ਮਰਦਾਂ ਦੇ ਪਿੱਛੇ 105 ਔਰਤਾਂ ਦਾ ਜਨਮ ਹੁੰਦਾ ਏ ਤੇ ਭਾਰਤ ਦੀ ਆਬਾਦੀ 'ਚ ਹਰ 100 ਮਰਦਾਂ ਦੇ ਪਿੱਛੇ 93 ਤੋਂ ਵੀ ਘੱਟ ਔਰਤਾਂ ਹਨ। ਗਰਭ 'ਚ ਲਿੰਗ ਪਰੀਖਣ ਕਰਕੇ ਪਤਾ ਲਾਉਣਾ ਕਿ ਬਾਲ ਹੈ ਜਾਂ ਬਾਲੜੀ ਤੇ ਬਾਲੜੀ ਹੋਣ ਤੇ ਉਸ ਨੂੰ ਗਰਭ 'ਚ ਹੀ ਮਾਰ ਦੇਣਾ, ਯਾਨੀ ਕੰਨਿਆ ਭਰੂਣ ਹੱਤਿਆ ਦੀ ਪ੍ਰਥਾ ਸਦੀਆਂ ਤੋਂ ਚੱਲੀ ਆਉਂਦੀ ਏ। ਲੋਕਾਂ ਦਾ ਮੰਨਣਾ ਏ ਕਿ ਮੁੰਡੇ ਪਰਿਵਾਰ ਦੇ ਵੰਸ਼ ਨੂੰ ਜਾਰੀ ਰੱਖਦੇ ਨੇ, ਪਰ ਉਹ ਇਹ ਨਹੀਂ ਸਮਝਦੇ ਕਿ ਔਰਤ ਹੀ ਤਾਂ ਵੰਸ਼ ਤੇ ਵਾਰਸ ਨੂੰ ਜਨਮ ਦਿੰਦੀ ਏ। ਕੰਨਿਆ ਭਰੂਣ ਹੱਤਿਆ ਦਾ ਇੱਕ ਕਾਰਨ ਪੁਰਾਣੀ ਤੁਰੀ ਆਉਂਦੀ ਦਾਜ ਪ੍ਰਥਾ ਵੀ ਹੈ ਕਿ ਕੁੜੀ ਹੋਏਗੀ ਤਾਂ ਉਹਨੂੰ ਵਿਆਹ ਵੇਲੇ ਦਾਜ ਵੀ ਦੇਣਾ ਪਵੇਗਾ। ਕੰਨਿਆ ਭਰੂਣ ਹੱਤਿਆ ਨੂੰ ਕਾਬੂ ਕਰਨ ਲਈ ਸਾਨੂੰ ਦਾਜ ਪ੍ਰਥਾ ਤੇ ਵੀ ਰੋਕ ਲਾਉਣੀ ਹੋਏਗੀ। ਮਾਪੇ ਮੰਨਦੇ ਨੇ ਕਿ ਪੁੱਤਰ ਉਹਨਾਂ ਦੇ ਨਾਂ ਨੂੰ ਅੱਗੇ ਵਧਾਉਣਗੇ, ਜਦੋਂ ਕਿ ਅੱਜ ਕੱਲ ਕੁੜੀਆਂ ਹਰ ਖੇਤਰ 'ਚ ਉਪਲਬਧੀ ਹਾਸਲ ਕਰਕੇ ਮਾਤਾ ਪਿਤਾ ਦਾ ਨਾਂ ਰੋਸ਼ਨ ਕਰ ਰਹੀਆਂ ਨੇ। ਭਾਰਤ ਸਰਕਾਰ ਨੇ ਲਿੰਗ ਦੀ ਚੋਣ ਤੇ ਰੋਕ ਲਾਉਣ ਲਈ ਕਾਨੂੰਨ ਬਣਾਇਆ ਹੋਇਆ ਏ, ਜਿਸ ਨੂੰ ਮਜ਼ਬੂਤੀ ਨਾਲ ਲਾਗੂ ਕਰਨ ਦੀ ਲੋੜ ਏ ਤੇ ਨਾਲ ਹੀ ਮੁੰਡੇ ਕੁੜੀ 'ਚ ਫਰਕ ਕਰਨ ਵਾਲੇ ਨਜ਼ਰੀਏ ਨੂੰ ਵੀ ਬਦਲਣਾ ਹੋਏਗਾ, ਤਾਂ ਹੀ ਦੇਸ਼ ਦਾ ਵਿਕਾਸ ਹੋ ਸਕਦਾ ਏ। ਤੇ ਹੁਣ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਕਵਿਤਾ ਪਾਠ। ਕਵਿਤਾ ਪਾਠ ਕਰ ਰਹੇ ਨੇ ਇੰਦਰਜੀਤ ਕੌਰ।
1: ਕਵਿਤਾ ਹੈ ਲਹਿਰਾਂ ਸਾਗਰ ਦੀਆਂ, ਉਛਲ ਉਛਲ ਕੇ ਕਹਿਣ ਲਹਿਰਾਂ ਸਾਗਰ ਦੀਆਂ, ਉਛਲ ਉਛਲ ਕੇ ਕਹਿਣ ਲਹਿਰਾਂ ਸਾਗਰ ਦੀਆਂ, ਉੱਚੀ ਛਲਾਂਗ ਵਿੱਚ ਨਹੀਂ ਕੋਈ ਉਸਦਾ ਸਾਨੀ, ਬਦਲਾਂ ਨੂੰ ਛੂਹਣ ਦੀ ਹੋੜ ਵਿੱਚ, ਬਦਲਾਂ ਨੂੰ ਛੂਹਣ ਦੀ ਹੋੜ ਵਿੱਚ ਨਿੱਤ ਰਚੀਏ ਅਸੀਂ ਇੱਕ ਨਵੀਂ ਕਹਾਣੀ, ਅਣਜਾਣ ਹਨ ਨਹੀਂ ਸਮਝ ਉਹਨਾਂ ਨੂੰ ਕੋਈ, ਅਣਜਾਣ ਹਨ ਨਹੀਂ ਸਮਝ ਉਹਨਾਂ ਨੂੰ ਕੋਈ, ਕਿ ਧੁਰਾ ਉਹਨਾਂ ਦਾ ਹੈ ਸਾਗਰ ਦਾ ਪਾਣੀ, ਗੁਮਾਨ ਕਰਨ ਜਦ ਤੱਕ ਉਹ ਆਪਣੇ ਆਪ 'ਤੇ, ਗੁਮਾਨ ਕਰਨ ਜਦ ਤੱਕ ਉਹ ਆਪਣੇ ਆਪ 'ਤੇ, ਉਹ ਲਹਿਰਾਂ ਹੀ ਕਹਿਲਾਉਂਦੀਆਂ ਹਨ, ਆਪਾਂ ਮਿਟਾ ਦੇਣ ਜਿਸ ਪਲ ਉਹ ਆਪਣਾ, ਆਪਾਂ ਮਿਟਾ ਦੇਣ ਜਿਸ ਪਲ ਉਹ ਆਪਣਾ, ਸਾਗਰ ਵਿੱਚ ਉਹ ਸਮਾ ਜਾਂਦੀਆਂ ਹਨ, ਫਿਰ ਲਹਿਰਾਂ ਨੂੰ ਲਹਿਰਾਂ ਨਹੀਂ ਕਹਿੰਦਾ ਕੋਈ, ਫਿਰ ਲਹਿਰਾਂ ਨੂੰ ਲਹਿਰਾਂ ਨਹੀਂ ਕਹਿੰਦਾ ਕੋਈ, ਸਭ ਕਹਿਣ ਦੇਖੋ ਉਹ ਸਾਗਰ ਦਾ ਪਾਣੀ, ਸਭ ਕਹਿਣ ਦੇਖੋ ਉਹ ਸਾਗਰ ਦਾ ਪਾਣੀ। ਵੀਰਾਨਾ, ਪੁਰਾਣੇ ਖੰਡਰ ਤੇ ਇਮਾਰਤਾਂ ਹਨ ਸਾਡੇ ਅਤੀਤ ਦੇ ਪ੍ਰਤੀਕ, ਪੁਰਾਣੇ ਖੰਡਰ ਤੇ ਇਮਾਰਤਾਂ ਹਨ ਸਾਡੇ ਅਤੀਤ ਦੇ ਪ੍ਰਤੀਕ, ਕਦੇ ਹੁੰਦੇ ਸੀ ਇਹਨਾਂ ਥਾਵਾਂ ਦੇ ਵੀ ਨਜ਼ਾਰੇ ਰਮਣੀਕ, ਰਾਜਿਆਂ ਮਹਾਰਾਜਿਆਂ ਤੇ ਨਵਾਬਾਂ ਦਾ ਕਦੇ ਇੱਥੇ ਹੁੰਦਾ ਸੀ ਵਾਸਾ, ਰਾਜਿਆਂ ਮਹਾਰਾਜਿਆਂ ਤੇ ਨਵਾਬਾਂ ਦਾ ਕਦੇ ਇੱਥੇ ਹੁੰਦਾ ਸੀ ਵਾਸਾ, ਹਰ ਕੋਨੇ ਵਿੱਚੋਂ ਗੂੰਜਦਾ ਸੀ ਬੇਗਮਾਂ ਤੇ ਰਾਣੀਆਂ ਦਾ ਹਾਸਾ, ਚੌਹਾਂ ਪਾਸੋਂ ਤੋਂ ਸੁਣਾਈ ਦਿੰਦੀ ਸੀ ਦਾਸ ਦਾਸੀਆਂ ਦੀ ਚਹਿਲਕਦਮੀ, ਚੌਹਾਂ ਪਾਸਿਆਂ ਤੋਂ ਸੁਣਾਈ ਦਿੰਦੀ ਸੀ ਦਾਸ ਦਾਸੀਆਂ ਦੀ ਚਹਿਲਕਦਮੀ, ਸ਼ਹਿਜ਼ਾਦੀਆਂ ਦੀਆਂ ਕਿਲਕਾਰੀਆਂ ਵਿੱਚ

ਇਹ ਸੀ ਸਿਖਰ ਦੀ ਬੁਲੰਦੀ। ਸੰਗੀਤ ਦੀਆਂ ਜਦੋਂ ਇੱਥੇ ਗੂੰਜਦੀਆਂ ਸੀ ਗੂੰਜਾਂ, ਸੰਗੀਤ ਦੀਆਂ ਜਦੋਂ ਇੱਥੇ ਗੂੰਜਦੀਆਂ ਸੀ ਗੂੰਜਾਂ, ਇਕੱਠੀਆਂ ਹੋ ਜਾਂਦੀਆਂ ਸੀ ਕੂੰਜਾਂ। ਤਬਲੇ ਦੀ ਥਾਪ 'ਤੇ ਜਦੋਂ ਹੁਸਨ ਦੀ ਛਣਕਦੀ ਸੀ ਪਾਇਲ, ਤਬਲੇ ਦੀ ਥਾਪ 'ਤੇ ਜਦੋਂ ਹੁਸਨ ਦੀ ਛਣਕਦੀ ਸੀ ਪਾਇਲ, ਵੇਖਣ ਵਾਲਿਆਂ ਦੇ ਦਿਲ ਵੀ ਹੋ ਜਾਂਦੇ ਸੀ ਕਾਇਲ। ਕਈਆਂ ਨੇ ਪਾਈਆਂ ਸੀ ਇੱਥੇ ਮੁਹੱਬਤ ਦੀਆਂ ਪੀਂਘਾਂ, ਕਈਆਂ ਨੇ ਪਾਈਆਂ ਸੀ ਇੱਥੇ ਮੁਹੱਬਤ ਦੀਆਂ ਪੀਂਘਾਂ, ਕਈਆਂ ਦੀਆਂ ਅਧੂਰੀਆਂ ਰਹੀਆਂ ਇੱਥੇ ਸਦਰਾਂ 'ਤੇ ਰੀਝਾਂ। ਸੈਂਕੜਿਆਂ ਨੂੰ ਮਿਲਿਆ ਇੱਥੋਂ ਜੀਵਨ ਦਾ ਦਾਨ, ਸੈਂਕੜਿਆਂ ਨੂੰ ਮਿਲਿਆ ਇੱਥੋਂ ਜੀਵਨ ਦਾ ਦਾਨ, ਸੈਂਕੜੇ ਲੈ ਕੇ ਗਏ ਇੱਥੋਂ ਮੌਤ ਦਾ ਪੈਗਾਮ, ਸੈਂਕੜੇ ਲੈ ਕੇ ਗਏ ਇੱਥੋਂ ਮੌਤ ਦਾ ਪੈਗਾਮ। ਅਣਗਿਣਤ ਖੁਸ਼ੀਆਂ ਦੇ ਪਲ ਇਹਨਾਂ ਆਪਣੇ ਵਿੱਚ ਪਰੋਏ ਹੋਣਗੇ, ਅਣਗਿਣਤ ਖੁਸ਼ੀਆਂ ਦੇ ਪਲ ਇਹਨਾਂ ਆਪਣੇ ਵਿੱਚ ਪਰੋਏ ਹੋਣਗੇ, ਬੇਵਸੀ ਦੀਆਂ ਸਿਸਕੀਆਂ ਸੁਣ ਕੇ ਇਹਨਾਂ ਦੇ ਦਿਲ ਵੀ ਰੋਏ ਹੋਣਗੇ। ਸਮੇਂ ਦੇ ਬਹਾਵ ਵਿੱਚ ਸਭ ਕੁਝ ਹੈ ਵਹਿ ਗਿਆ, ਸਮੇਂ ਦੇ ਬਹਾਵ ਵਿੱਚ ਸਭ ਕੁਝ ਹੈ ਵਹਿ ਗਿਆ, ਬਹਾਰ ਜਿੱਥੇ ਵਸਦੀ ਸੀ ਵੀਰਾਨਾ ਬਣ ਕੇ ਰਹਿ ਗਿਆ। ਯਾਦ ਕਰਦੇ ਹੋਣਗੇ ਇਹ ਖੰਡਰ ਆਪਣਾ ਬੀਤਿਆ ਹੋਇਆ ਕੱਲ, ਯਾਦ ਕਰਦੇ ਹੋਣਗੇ ਇਹ ਖੰਡਰ ਆਪਣਾ ਬੀਤਿਆ ਹੋਇਆ ਕੱਲ, ਮਿੱਟੀ ਵਿੱਚ ਮਿਲਣ ਤੱਕ ਨਹੀਂ ਭੁੱਲਣਗੇ, ਮਿੱਟੀ ਵਿੱਚ ਮਿਲਣ ਤੱਕ ਨਹੀਂ ਭੁੱਲਣਗੇ ਇਹ ਆਪਣੇ ਸੁਨਹਿਰੀ ਪਲ, ਇਹ ਆਪਣੇ ਸੁਨਹਿਰੀ ਪਲ। ਨਿੱਕੀ ਜਿਹੀ ਪਰਾਉਣੀ। ਮਾਂ ਵੇਖ ਤੇਰੇ ਆਂਗਨ ਵਿੱਚ ਖਿਲ ਗਈ ਇੱਕ ਕੋਮਲ ਜਿਹੀ ਕਲੀ, ਮਾਂ ਦੇਖ ਤੇਰੇ ਆਂਗਨ ਵਿੱਚ ਖਿਲ ਗਈ ਇੱਕ ਕੋਮਲ ਜਿਹੀ ਕਲੀ, ਪਰ ਕਿਉਂ ਨਾ ਕਲੀ ਤੇਰੇ ਦਿਲ ਦੀ ਖਿਲੀ, ਮੈਨੂੰ ਦੇਖਦਿਆਂ ਹੀ ਕਿਉਂ ਹੋ ਗਈ ਤੂੰ ਨਿੰਮੋ ਚੋਣੀ, ਮੈਨੂੰ ਦੇਖਦਿਆਂ ਹੀ ਕਿਉਂ ਹੋ ਗਈ ਤੂੰ ਨਿੰਮੋ ਚੋਣੀ, ਮੈਂ ਤਾਂ ਹਾਂ ਤੇਰੇ ਘਰ ਵਿੱਚ 4 ਦਿਨ ਦੀ ਪਰਾਉਣੀ। ਸੁਣਿਆ ਹੈ ਤੈਨੂੰ ਮੇਰੇ ਵੀਰ ਦੀ ਸਿਖਾਇਸ਼, ਸੁਣਿਆ ਹੈ ਤੈਨੂੰ ਮੇਰੇ ਵੀਰ ਦੀ ਸਿਖਾਇਸ਼, ਪਰ ਜ਼ਰੂਰੀ ਨਹੀਂ ਕਿ ਪੂਰੀ ਹੋਵੇ ਹਰ ਕੋਈ ਫਰਮਾਇਸ਼। ਇੱਕ ਮਾਂ ਹੋ ਕੇ ਇੱਕ ਔਰਤ ਹੋ ਕੇ ਜੇ ਨਹੀਂ ਪਾਈ ਤੂੰ ਮੇਰੀ ਕਦਰ, ਇੱਕ ਮਾਂ ਹੋ ਕੇ ਇੱਕ ਔਰਤ ਹੋ ਕੇ ਜੇ ਨਹੀਂ ਪਾਈ ਤੂੰ ਮੇਰੀ ਕਦਰ, ਫਿਰ ਨਹੀਂ ਕੋਈ ਗਿਲਾ ਜੇ ਦੁਨੀਆ ਕਰੇ ਕੋਈ ਜਬਰ। ਮਾਂ ਡਰ ਨਾ ਤੂੰ ਕਿਸੇ ਝੂਠੇ ਸਮਾਜ ਤੋਂ, ਮਾਂ ਡਰ ਨਾ ਤੂੰ ਕਿਸੇ ਝੂਠੇ ਸਮਾਜ ਤੋਂ, ਮੈਨੂੰ ਅੰਚਲ ਵਿੱਚ ਛੁਪਾ ਲੈ, ਆਪਣੀ ਮਮਤਾ ਦਾ ਅਪਮਾਨ ਨਾ ਕਰ, ਮੈਨੂੰ ਸੀਨੇ ਨਾਲ ਲਗਾ ਲੈ। ਪੁੱਤਰ ਜੰਮਣ 'ਤੇ ਜਿਹੜਾ ਹੋਣਾ ਸੀ ਤੈਨੂੰ ਗੁਮਾਨ, ਪੁੱਤਰ ਜੰਮਣ 'ਤੇ ਜਿਹੜਾ ਹੋਣਾ ਸੀ ਤੈਨੂੰ ਗੁਮਾਨ, ਮੈਂ ਪੂਰੇ ਕਰ ਦਿਆਂਗੀ ਇੱਕ ਦਿਨ ਤੇਰਾ ਉਹ ਅਰਮਾਨ। ਫਖਰ ਨਾਲ ਕਹਿ ਮਾਂ, ਫਖਰ ਨਾਲ ਕਹਿ ਮਾਂ ਕਿ ਤੈਨੂੰ ਰੱਬ ਦੀ ਕੁਦਰਤ 'ਤੇ ਮਾਣ ਹੈ, ਕਿ ਤੈਨੂੰ ਰੱਬ ਦੀ ਕੁਦਰਤ 'ਤੇ ਮਾਣ ਹੈ। ਪੁੱਤਰ ਹੋਵੇ ਜਾਂ ਧੀ, ਪੁੱਤਰ ਹੋਵੇ ਜਾਂ ਧੀ, ਤੇਰੇ ਲਈ ਇੱਕ ਸਮਾਨ ਹੈ, ਤੇਰੇ ਲਈ ਇੱਕ ਸਮਾਨ ਹੈ। ਤਿਰਕਾਲਾਂ, ਤਿਰਕਾਲਾਂ ਪੈ ਜਾਣ ਤਾਂ ਹਨੇਰਾ ਪੈ ਜਾਣ ਵਿੱਚ ਸਮਾਂ ਨਹੀਂ ਲੱਗਣਾ, ਤਿਰਕਾਲਾਂ ਪੈ ਜਾਣ ਤਾਂ ਹਨੇਰਾ ਪੈ ਜਾਣ ਵਿੱਚ ਸਮਾਂ ਨਹੀਂ ਲੱਗਣਾ, ਅੱਧੀ ਸਦੀ ਜਦੋਂ ਬੀਤ ਜਾਏ ਤਾਂ ਬੁਢਾਪਾ ਆਉਣ ਵਿੱਚ ਸਮਾਂ ਨਹੀਂ ਲੱਗਣਾ, ਗੱਡੀ ਜਦੋਂ ਚੜ ਜਾਈਏ ਤਾਂ ਮੰਜ਼ਿਲ 'ਤੇ ਪਹੁੰਚਣ ਵਿੱਚ ਸਮਾਂ ਨਹੀਂ ਲੱਗਣਾ, ਦੁਨੀਆ 'ਤੇ ਆ ਗਏ ਤਾਂ ਜ਼ਿੰਦਗੀ ਦਾ ਸਫ਼ਰ ਤੈਅ ਹੋਣ ਵਿੱਚ ਸਮਾਂ ਨਹੀਂ ਲੱਗਣਾ, ਤੇਲ ਜਦੋਂ ਮੁੱਕ ਜਾਏ ਤਾਂ ਦੀਵੇ ਨੂੰ ਬੁੱਝਣ ਵਿੱਚ ਸਮਾਂ ਨਹੀਂ ਲੱਗਣਾ, ਸਵਾਸਾਂ ਦੀ ਪੂੰਜੀ ਮੁੱਕ ਜਾਏ ਤਾਂ ਰੂਹ ਨੂੰ ਸਰੀਰ ਤੋਂ ਜੁਦਾ ਹੋਣ ਵਿੱਚ ਸਮਾਂ ਨਹੀਂ ਲੱਗਣਾ, ਸਵਾਸਾਂ ਦੀ ਪੂੰਜੀ ਮੁੱਕ ਜਾਏ ਤਾਂ ਰੂਹ ਨੂੰ ਸਰੀਰ ਤੋਂ ਜੁਦਾ ਹੋਣ ਵਿੱਚ ਸਮਾਂ ਨਹੀਂ ਲੱਗਣਾ। ਉਹ ਇੱਕ ਪਲ, ਸਮੇਂ ਦਾ ਹਰ ਇੱਕ ਪਲ ਹੁੰਦਾ ਹੈ ਜੀਵਨ ਲਈ ਬੜਾ ਅਨਮੋਲ, ਸਮੇਂ ਦਾ ਹਰ ਇੱਕ ਪਲ ਹੁੰਦਾ ਹੈ ਜੀਵਨ ਲਈ ਬੜਾ ਅਨਮੋਲ, ਭਾਰੂ ਪੈਂਦਾ ਹੈ ਕਿਸੇ 'ਤੇ ਪਰ ਕਿਸੇ ਲਈ ਹੁੰਦਾ ਹੈ ਬੜਾ ਹੀ ਸੋਲ, ਧਰਤੀ ਉੱਤੇ ਉੱਥਲ ਪੁੱਥਲ ਮਚਾ ਸਕਦਾ ਹੈ ਇਹ ਪਲ, ਧਰਤੀ ਉੱਤੇ ਉੱਥਲ ਪੁੱਥਲ ਮਚਾ ਸਕਦਾ ਹੈ ਪਲ, ਕਾਇਨਾਤ ਨੂੰ ਨਿਰਜੀਵ ਬਣਾ ਸਕਦਾ ਹੈ ਉਹੀ ਪਲ, ਜਿੱਤ ਤੇ ਹਾਰ ਦਾ ਫੈਸਲਾ ਹੋਵੇ ਇੱਕ ਪਲ ਦੇ ਵਿੱਚ, ਜੀਵਨ ਮੌਤ ਦੀ ਗਲਵੱਕੜੀ ਵਿੱਚ ਚਲਾ ਜਾਵੇ ਉਸੇ ਪਲ। ਕਦਰ ਕਰੋ ਜੇ ਜ਼ਿੰਦਗੀ ਦੇ ਹਰ ਪਲ ਦੀ, ਕਦਰ ਕਰੋ ਜੇ ਜ਼ਿੰਦਗੀ ਦੇ ਹਰ ਪਲ ਦੀ, ਭਉ ਨਹੀਂ ਰਹਿੰਦਾ ਉਸਨੂੰ ਜ਼ਿੰਦਗੀ ਵਿੱਚ ਕਿਸੇ ਗੱਲ ਦਾ, ਭਉ ਨਹੀਂ ਰਹਿੰਦਾ ਉਸਨੂੰ ਜ਼ਿੰਦਗੀ ਵਿੱਚ ਕਿਸੇ ਗੱਲ ਦਾ। ਹੱਸਣਾ ਮਨਾ ਨਹੀਂ,
ਦੁੱਖਾਂ ਦੇ ਰੋਣੇ ਰੋ।

0: ਅੱਖਾਂ ਦੇ ਰੋਣੇ ਰੋ ਰੋ ਕੇ ਅਸੀਂ ਜ਼ਿੰਦਗੀ ਜੀਉਂਦੇ ਹਾਂ, ਕਿਉਂ ਨਾ ਹੱਸ ਹੱਸ ਕੇ ਜੀਣ ਦਾ ਇਰਾਦਾ ਅਸੀਂ ਬਣਾ ਲਈਏ। ਰੋਂਦਿਆਂ ਨੂੰ ਤਾਂ ਦੁਨੀਆ ਹੋਰ ਰੁਲਾਉਂਦੀ ਹੈ, ਰੋਂਦਿਆਂ ਨੂੰ ਤਾਂ ਦੁਨੀਆ ਹੋਰ ਰੁਲਾਉਂਦੀ ਹੈ, ਕਿਉਂ ਨਾ ਹੱਸਦਿਆਂ ਰਹਿ ਕੇ ਦੁਨੀਆ ਨੂੰ ਅਸੀਂ ਆਪਣਾ ਬਣਾ ਲਈਏ। ਹੱਸਣਾ ਚਾਹ ਕੇ ਵੀ ਕਈ ਵਾਰ ਹਾਸਾ ਅਸੀਂ ਬੁੱਲਾਂ ਵਿੱਚ ਰੋਕ ਲੈਂਦੇ ਹਨ, ਹੱਸਣਾ ਚਾਹ ਕੇ ਵੀ ਅਸੀਂ ਕਈ ਵਾਰ ਹਾਸਾ ਆਪਣੇ ਬੁੱਲਾਂ ਵਿੱਚ ਰੋਕ ਲੈਂਦੇ ਹਾਂ, ਕਿਉਂ ਨਾ ਹੱਸਦਿਆਂ ਰਹਿ ਕੇ ਅਸੀਂ ਆਪਣੇ ਚਿਹਰੇ ਦਾ ਗੁਲਸ਼ਨ ਹੀ ਖਿੜਾ ਲਈਏ। ਰੋਂਦਿਆਂ ਰੋਂਦਿਆਂ ਤਾਂ ਹਰ ਕੋਈ ਦੁਨੀਆ ਵਿੱਚ ਆਉਂਦਾ ਹੈ, ਰੋਂਦਿਆਂ ਰੋਂਦਿਆਂ ਤਾਂ ਹਰ ਕੋਈ ਦੁਨੀਆ ਵਿੱਚ ਆਉਂਦਾ ਹੈ, ਕਿਉਂ ਨਾ ਹੱਸ ਹੱਸ ਕੇ ਦੁਨੀਆ ਤੋਂ ਜਾਣ ਦਾ ਇਰਾਦਾ ਅਸੀਂ ਬਣਾ ਲਈਏ। ਕਿਉਂ ਨਾ ਹੱਸ ਹੱਸ ਕੇ ਦੁਨੀਆ ਤੋਂ ਜਾਣ ਦਾ ਇਰਾਦਾ ਅਸੀਂ ਬਣਾ ਲਈਏ। ਅਹਿਸਾਸ ਪਿਆਰ ਦੀ ਗਹਿਰਾਈ ਨੂੰ ਨਾਪਿਆ ਨਹੀਂ ਜਾ ਸਕਦਾ, ਪਿਆਰ ਦੀ ਗਹਿਰਾਈ ਨੂੰ ਨਾਪਿਆ ਨਹੀਂ ਜਾ ਸਕਦਾ, ਪਿਆਰ ਕਿਤਨਾ ਵਜ਼ਨੀ ਹੈ ਤੋਲਿਆ ਨਹੀਂ ਜਾ ਸਕਦਾ। ਪਿਆਰ ਤਾਂ ਇੱਕ ਅਹਿਸਾਸ ਹੈ, ਪਿਆਰ ਤਾਂ ਇੱਕ ਅਹਿਸਾਸ ਹੈ ਜਿਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਇਹ ਅਹਿਸਾਸ ਉਦੋਂ ਹੁੰਦਾ ਹੈ, ਇਹ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਮਨ ਇਹ ਕਹੇ, ਜਦੋਂ ਮਨ ਇਹ ਕਹੇ ਕਿ ਯਾਰਾ ਤੇਰੇ ਬਿਨ ਹੁਣ ਜੀ ਨਹੀਂ ਸਕਦਾ ਮੈਂ, ਕਿ ਯਾਰਾ ਤੇਰੇ ਬਿਨ ਹੁਣ ਜੀ ਨਹੀਂ ਸਕਦਾ ਮੈਂ। ਨਵੀਂ ਸਵੇਰ ਬੱਦਲਾਂ ਦੇ ਪਿੱਛੇ ਝਾਂਕਦਾ ਹੋਇਆ ਬਾਹਰ ਨਿਕਲਦਾ ਸੂਰਜ, ਬੱਦਲਾਂ ਦੇ ਪਿੱਛੇ ਝਾਂਕਦਾ ਹੋਇਆ ਬਾਹਰ ਨਿਕਲਦਾ ਸੂਰਜ, ਨਵੀਂ ਸਵੇਰ ਦਾ ਕਰੇ ਆਗਾਜ਼। ਚਾਦਰ ਸੰਭਾਲ ਕੇ ਆਪਣੀ ਰਾਤ ਛਿਪ ਜਾਂਦੀ, ਚਾਦਰ ਸੰਭਾਲ ਕੇ ਆਪਣੀ ਰਾਤ ਛਿਪ ਜਾਂਦੀ, ਪੰਛੀ ਚਹਿਕ ਚਹਿਕ ਕੇ ਸਾਥੀਆਂ ਨੂੰ ਦੇਣ ਆਵਾਜ਼। ਸਵੇਰ ਦੀ ਤਾਜ਼ਗੀ ਮਹਿਸੂਸ ਕਰਦਾ ਜਦੋਂ ਬੰਦਾ, ਸਵੇਰ ਦੀ ਤਾਜ਼ਗੀ ਮਹਿਸੂਸ ਕਰਦਾ ਜਦੋਂ ਬੰਦਾ, ਅੰਗੜਾਈਆਂ ਲੈਂਦਿਆਂ ਬਿਸਤਰਿਆਂ ਨੂੰ ਛੱਡ, ਅੰਗੜਾਈਆਂ ਲੈਂਦਿਆਂ ਬਿਸਤਰਾਂ ਨੂੰ ਛੱਡ, ਨਵੀਂ ਸਵੇਰ ਨੂੰ ਹੱਥ ਜੋੜ ਕੇ ਉਹ ਨਮਸਕਾਰ ਕਰਦਾ, ਨਵੀਂ ਸਵੇਰ ਨੂੰ ਹੱਥ ਜੋੜ ਕੇ ਉਹ ਨਮਸਕਾਰ ਕਰਦਾ। ਸਮਰਪਣ ਜ਼ਿੰਦਗੀ ਖੁਸ਼ੀਆਂ ਮੰਗਦੀ ਹੈ ਮੌਤ ਦਿਲ ਦੀ ਧੜਕਣ, ਜ਼ਿੰਦਗੀ ਖੁਸ਼ੀਆਂ ਮੰਗਦੀ ਹੈ ਮੌਤ ਦਿਲ ਦੀ ਧੜਕਣ। ਬੰਦਾ ਆਪਣੇ ਸੁੱਖ ਲਈ ਮੰਗਦਾ ਹੈ ਦਾਤਾਂ, ਬੰਦਾ ਆਪਣੇ ਸੁੱਖ ਲਈ ਮੰਗਦਾ ਹੈ ਦਾਤਾਂ, ਪਰਮਾਤਮਾ ਨੂੰ ਤਾਂ ਚਾਹੀਦਾ ਹੈ, ਪਰ ਪਰਮਾਤਮਾ ਨੂੰ ਤਾਂ ਚਾਹੀਦਾ ਹੈ ਸਾਡੀ ਆਤਮਾ ਦਾ ਸਮਰਪਣ, ਸਾਡੀ ਆਤਮਾ ਦਾ ਸਮਰਪਣ।
1: ਹੁਣੇ ਤੁਸੀਂ ਇੰਦਰਜੀਤ ਕੌਰ ਤੋਂ ਕਵਿਤਾ ਪਾਠ ਸੁਣ ਰਹੇ ਸੀ ਤੇ ਹੁਣ ਗੀਤਾਂ ਦਾ ਆਨੰਦ ਮਾਣਦੇ ਹਾਂ। ਲੋ ਸੁਣੋ ਬਲਕਾਰ ਸਿੱਧੂ ਦਾ ਗਾਇਆ ਇਹ ਗੀਤ, ਦੋ ਗੱਲਾਂ ਕਰੀਏ ਬਹਿ ਜਾ ਸਾਡੀ ਸੁਣ ਆਪਣੀ ਕਹਿ ਜਾ।

ਗੀਤ ਤੁਸੀਂ ਬਲਕਾਰ ਸਿੱਧੂ ਦੀ ਆਵਾਜ਼ ਵਿੱਚ ਸੁਣ ਰਹੇ ਸੀ ਤੇ ਹੁਣ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਇੱਕ ਫਿਲਮੀ ਗੀਤ। ਫਿਲਮ ਹੈ ਤੇਰੀ ਮੇਰੀ ਇੱਕ ਜਿੰਦੜੀ। ਗੀਤਕਾਰ ਨੇ ਇੰਦਰਜੀਤ ਹਸਨਪੁਰੀ ਤੇ ਗਾਇਕਾ ਨੇ ਨਰਿੰਦਰ ਬੀਬਾ।

ਕੈਰੀ ਇੱਕ ਜਿੰਦੜੀ ਇਸ ਫਿਲਮ ਦਾ ਗੀਤ ਪੇਸ਼ ਕਰ ਰਹੇ ਸਨ ਨਰਿੰਦਰ ਬੀਬਾ ਤੇ ਹੁਣ ਪ੍ਰੋਗਰਾਮ ਦੇ ਅਖੀਰ 'ਚ ਸੁਣਦੇ ਹਾਂ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਨੂੰ ਬੜਾ ਪੁਰਾਣਾ ਲੋਕ ਗੀਤ ਆਨੰਦ ਮਾਣੋ।

ਕੌਰ ਤੇ ਪ੍ਰਕਾਸ਼ ਕੌਰ ਦੇ ਗਾਏ ਇਸ ਲੋਕ ਗੀਤ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਖਤਮ ਹੁੰਦਾ ਏ। ਅਗਲੇ ਪ੍ਰੋਗਰਾਮ ਚ ਫਿਰ ਮਿਲਾਂਗੇ। ਹੁਣ ਹਰਜੀਤ ਕੌਰ ਤੁਹਾਡੇ ਤੋਂ ਇਜਾਜ਼ਤ ਚਾਹੁੰਦੀ ਏ।

ਭਾਰਤੀ ਕੋਸ਼ਿਸ਼ਾਂ ਦੀ ਅਹਿਮੀਅਤ 'ਤੇ ਵੀ ਜ਼ੋਰ ਦਿੱਤਾ ਹੈ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਓਟਾਵਾ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ। ਦੋਵਾਂ ਆਗੂਆਂ ਨੇ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਸਕਾਰਾਤਮਕ ਅਤੇ ਦੂਰਦਰਸ਼ੀ ਵਿਚਾਰ ਵਟਾਂਦਰਾ ਕੀਤਾ। ਉਹ ਭਾਰਤ ਕੈਨੇਡਾ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਸੇਪਾ ਨੂੰ ਛੇਤੀ ਪੂਰਾ ਕਰਨ 'ਤੇ ਵੀ ਸਹਿਮਤ ਹੋਏ। ਸ੍ਰੀ ਪਿਊਸ਼ ਗੋਇਲ ਨੇ ਕਿਹਾ ਕਿ ਇਹ ਸਮਝੌਤਾ ਦੋਹਾਂ ਦੇਸ਼ਾਂ ਲਈ ਵਿਕਾਸ ਅਤੇ ਖੁਸ਼ਹਾਲੀ ਲਈ ਨਵੇਂ ਮੌਕੇ ਖੋਲ੍ਹੇਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਕਾਰਨੀ ਦੇ ਹਾਲੀਆ ਭਾਰਤ ਦੌਰੇ ਨੂੰ ਦੁਵੱਲੇ ਸਬੰਧਾਂ ਲਈ ਇੱਕ ਮਹੱਤਵਪੂਰਨ ਕਦਮ ਦੱਸਿਆ। ਸ੍ਰੀ ਗੋਇਲ ਨੇ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਨੰਦ ਨਾਲ ਮੁਲਾਕਾਤ ਕੀਤੀ ਅਤੇ ਵਪਾਰ, ਨਿਵੇਸ਼ ਅਤੇ ਤਕਨਾਲੋਜੀ ਸਹਿਯੋਗ ਵਧਾਉਣ 'ਤੇ ਜ਼ੋਰ ਦਿੱਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਵਿੱਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਸਾਂਝੂ ਸਰਹੱਦੀ ਚੌਕੀ ਦਾ ਦੌਰਾ ਕੀਤਾ। ਉਨ੍ਹਾਂ ਨੇ ਇਲਾਕੇ ਵਿੱਚ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਉਨ੍ਹਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ। ਦੌਰੇ ਦੌਰਾਨ ਗ੍ਰਹਿ ਮੰਤਰੀ ਨੇ ਰਾਜ ਦੇ ਸਰਹੱਦੀ ਇਲਾਕਿਆਂ ਲਈ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਵੀ ਕੀਤੀ। ਇਸ ਪਹਿਲਕਦਮੀ ਤਹਿਤ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਨਾਲ ਲੱਗਦੇ ਪਿੰਡਾਂ ਵਿੱਚ ਸਿੱਖਿਆ, ਸੜਕਾਂ, ਬਿਜਲੀ ਅਤੇ ਰੁਜ਼ਗਾਰ ਦੇ ਮੌਕਿਆਂ ਸਮੇਤ ਬੁਨਿਆਦੀ ਢਾਂਚਿਆਂ ਅਤੇ ਜ਼ਰੂਰੀ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾਏਗਾ। ਇਸ ਮੌਕੇ 'ਤੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅਤੇ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਵੀ ਮੌਜੂਦ ਸਨ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸਿੱਕਿਮ ਦੇ 3 ਦਿਨਾਂ ਦੌਰੇ 'ਤੇ ਗੰਗਟੋਕ ਪਹੁੰਚ ਗਏ ਨੇ। ਰਾਜਪਾਲ ਓਮ ਪ੍ਰਕਾਸ਼ ਮਾਥੁਰੂ, ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਅਤੇ ਹੋਰ ਸੀਨੀਅਰ ਪਤਵੰਤਿਆਂ ਨੇ ਰਾਸ਼ਟਰਪਤੀ ਦਾ ਹਵਾਈ ਅੱਡੇ 'ਤੇ ਸਵਾਗਤ ਕੀਤਾ। ਆਪਣੇ ਦੌਰੇ ਦੇ ਪਹਿਲੇ ਦਿਨ ਰਾਸ਼ਟਰਪਤੀ ਔਰਤਾਂ ਨੂੰ ਸਮਰਪਿਤ ਗੁਲਾਬੀ ਬੱਸਾਂ ਦਾ ਉਦਘਾਟਨ ਕਰਨਗੇ, ਜਿਸ ਦਾ ਉਦੇਸ਼ ਰਾਜ ਵਿੱਚ ਸੁਰੱਖਿਅਤ ਅਤੇ ਪਹੁੰਚਯੋਗ ਆਵਾਜਾਈ ਸਹੂਲਤਾਂ ਨੂੰ ਬਿਹਤਰ ਬਣਾਉਣਾ ਹੈ। ਰਾਸ਼ਟਰਪਤੀ ਸਿੱਕਮ ਦੇ ਅਮੀਰ ਵਾਤਾਵਰਣ ਅਤੇ ਵਿਰਾਸਤ ਨੂੰ ਦੇਖਣ ਲਈ ਰਿਜ ਪਾਰਕ ਵਿਖੇ ਓਰਕਿਡੇਰੀਅਮ ਦਾ ਵੀ ਦੌਰਾ ਕਰਨਗੇ। ਉਹ ਨਾਮਗਿਆਲ ਇੰਸਟੀਚਿਊਟ ਆਫ ਤਿਬਤੋਲੋਜੀ ਦਾ ਵੀ ਦੌਰਾ ਕਰਨਗੇ, ਜੋ ਕਿ ਦੁਰਲੱਭ ਹੱਥ ਲਿਖਤਾਂ ਅਤੇ ਬੋਧੀ ਸੱਭਿਆਚਾਰਕ ਕਲਾਕਿਰਤਾਂ ਨੂੰ ਸੁਰੱਖਿਅਤ ਰੱਖਣ ਲਈ ਜਾਣਿਆ ਜਾਂਦਾ ਹੈ। ਦਿੱਲੀ ਵਿੱਚ ਕੰਪਰੈਸਡ ਨੈਚੁਰਲ ਗੈਸ CNG ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ। ਅੱਜ ਸਵੇਰੇ 6 ਵਜੇ ਦਾ ਲਾਗੂ ਇਸ ਨਵੀਂ ਦਰ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਿੱਚ CNG ਦੀ ਨਵੀਂ ਕੀਮਤ 83.09 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਅੱਜ ਵੋਟਾਂ ਪੈ ਰਹੀਆਂ ਨੇ। ਵੋਟਿੰਗ ਅੱਜ ਸਵੇਰੇ 8 ਵਜੇ ਸ਼ੁਰੂ ਹੋਈ। ਦੁਪਹਿਰ 12 ਵਜੇ ਤੱਕ ਕੁੱਲ 31.6% ਵੋਟਿੰਗ ਦਰਜ ਕੀਤੀ ਗਈ। ਕੁੱਲ 35,45,000 ਤੋਂ ਵੱਧ ਵੋਟਰ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਵਿੱਚ ਆਪਣੇ ਨੁਮਾਇੰਦਿਆਂ ਦੀ ਚੋਣ ਕਰਨ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਨੇ। ਰਾਜ ਚੋਣ ਕਮਿਸ਼ਨ ਅਨੁਸਾਰ ਸੂਬੇ ਭਰ ਵਿੱਚ ਕੁੱਲ 1,896 ਵਾਰਡਾਂ ਤੋਂ 7,555 ਉਮੀਦਵਾਰ ਚੋਣ ਲੜ ਰਹੇ ਨੇ। ਪੋਲਿੰਗ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ 32,000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ। ਆਦਰਸ਼ ਚੋਣ ਜ਼ਾਬਤਾ ਪਹਿਲਾਂ ਹੀ ਲਾਗੂ ਹੈ ਅਤੇ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਵੀ ਜਨਰਲ ਨਿਗਰਾਨ ਵਜੋਂ ਨਿਯੁਕਤ ਕੀਤਾ ਗਿਆ ਹੈ। ਵੋਟਾਂ ਦੀ ਗਿਣਤੀ 29 ਮਈ ਨੂੰ ਹੋਏਗੀ। ਇਸ ਤਰ੍ਹਾਂ ਰਾਜ ਚੋਣ ਕਮਿਸ਼ਨ ਨੇ ਨਗਰ ਕੌਂਸਲਾਂ ਦੀਨਾਨਗਰ, ਗੁਰਦਾਸਪੁਰ, ਕਾਦੀਆਂ ਅਤੇ ਸ਼ਾਮ ਚੁਰਾਸੀ ਦੇ ਮੈਂਬਰਾਂ ਦੀ ਚੋਣ ਲਈ ਚੋਣਾਂ ਕਰਾਉਣ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਹੈ। ਚੋਣਾਂ 13 ਜੂਨ ਨੂੰ ਹੋਣਗੀਆਂ। ਅੱਜ ਦੀਆਂ ਚੋਣਾਂ ਵਿੱਚ ਇਹਨਾਂ ਨਗਰ ਕੌਂਸਲਾਂ ਦੀਆਂ ਚੋਣਾਂ ਦਾ ਪ੍ਰੋਗਰਾਮ ਸ਼ਾਮਲ ਨਹੀਂ ਸੀ। ਚੋਣਾਂ ਲਈ ਨਾਮਜ਼ਦਗੀਆਂ 30 ਮਈ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਨੇ। ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੀ ਆਖਰੀ ਤਰੀਕ 3 ਜੂਨ ਹੈ। ਨਾਮਜ਼ਦਗੀਆਂ ਦੀ ਜਾਂਚ 4 ਜੂਨ ਨੂੰ ਹੋਏਗੀ ਅਤੇ ਨਾਮ ਵਾਪਸ ਲੈਣ ਦੀ ਆਖਰੀ ਤਰੀਕ 5 ਜੂਨ ਹੈ। ਵੋਟਾਂ ਦੀ ਗਿਣਤੀ ਵੋਟਾਂ ਪੈਣ ਤੋਂ ਤੁਰੰਤ ਬਾਅਦ ਉਸੇ ਦਿਨ 13 ਜੂਨ ਨੂੰ ਹੀ ਕੀਤੀ ਜਾਏਗੀ। ਭਾਰਤੀ ਜਨਤਾ ਪਾਰਟੀ ਦੇ ਸਾਬਕਾ ਰਾਜ ਸਭਾ ਮੈਂਬਰ ਦੇਬਾਸ਼ਿਸ਼ ਸਮੰਤਰਾਏ BJP ਵਿੱਚ ਸ਼ਾਮਲ ਹੋ ਗਏ ਨੇ। ਉਹਨਾਂ ਨੂੰ ਨਵੀਂ ਦਿੱਲੀ ਸਥਿਤ ਪਾਰਟੀ ਹੈੱਡਕੁਆਟਰ ਵਿਖੇ BJP ਦੇ ਜਨਰਲ ਸਕੱਤਰ ਅਰੁਣ ਸਿੰਘ ਅਤੇ ਉੜੀਸਾ ਰਾਜ ਪ੍ਰਧਾਨ ਮਨਮੋਹਨ ਸਮਾਲ ਸਮੇਤ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਤਾਮਿਲਨਾਡੂ ਵਿੱਚ ਆਲ ਇੰਡੀਆ ਅੰਨਾ DMK ਦੇ 3 ਵਿਧਾਇਕਾਂ ਦੇ ਅਸਤੀਫੇ ਤੋਂ ਬਾਅਦ 3 ਵਿਧਾਨ ਸਭਾ ਸੀਟਾਂ ਮਧੁਰੰਤਕਮ, ਪੇਰੁੰਦਰਾਈ ਅਤੇ ਧਾਰਾਪੁਰਮ ਨੂੰ ਖਾਲੀ ਐਲਾਨ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਜੋਸਫ ਵਿਜੇ ਵੱਲੋਂ ਤ੍ਰਿਚੀ ਪੂਰਬੀ ਸੀਟ ਤੋਂ ਅਸਤੀਫੇ ਤੋਂ ਬਾਅਦ ਇਸ ਨੂੰ ਖਾਲੀ ਐਲਾਨ ਦਿੱਤਾ ਗਿਆ ਸੀ। ਮੁੱਖ ਮੰਤਰੀ ਵਿਧਾਨ ਸਭਾ ਚੋਣਾਂ ਵਿੱਚ 2 ਸੀਟਾਂ ਤੋਂ ਜਿੱਤੇ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਨਰਿੰਦਰ ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਇਸ ਨੂੰ ਭਾਰਤ ਦੀ ਸੱਭਿਅਤਾ ਅਤੇ ਵਿਕਾਸ ਯਾਤਰਾ ਵਿੱਚ ਇੱਕ ਬਦਲਾਅ ਕਰਾਰ ਦਿੱਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ 26 ਮਈ 2014 ਨੂੰ ਜਦੋਂ ਸ੍ਰੀ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ ਤਾਂ ਦੇਸ਼ 'ਤੇ ਸ਼ਾਸਨ, ਸੋਚ, ਲੀਡਰਸ਼ਿਪ ਅਤੇ ਰਾਸ਼ਟਰੀ ਸੰਕਲਪ ਵਿੱਚ ਇੱਕ ਫੈਸਲਾਕੁੰਨ ਤਬਦੀਲੀ ਆਈ ਸੀ।

0: ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਫੈਸਲਾਕੁੰਨ ਵਿਸ਼ਵ ਲੀਡਰਸ਼ਿਪ ਤੋਂ ਲੈ ਕੇ ਇਕ ਮਜ਼ਬੂਤ ਰਾਸ਼ਟਰੀ ਸੁਰੱਖਿਆ ਢਾਂਚੇ ਤੱਕ ਦੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬੇਮਿਸਾਲ ਤਰੱਕੀ ਕੀਤੀ ਹੈ। ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਹੋਰ ਵੱਧ ਗਿਆ ਹੈ। ਅਮਰੀਕੀ ਫੌਜ ਨੇ ਦੱਖਣੀ ਈਰਾਨ ਵਿਚ ਨਵੇਂ ਹਵਾਈ ਹਮਲੇ ਕੀਤੇ ਨੇ। ਵਾਸ਼ਿੰਗਟਨ ਨੇ ਆਪਣੇ ਸੈਨਿਕਾਂ ਦੀ ਰਾਖੀ ਲਈ ਇਨ੍ਹਾਂ ਹਮਲਿਆਂ ਨੂੰ ਆਤਮ ਰੱਖਿਆ ਚ ਕੀਤੀ ਗਈ ਕਾਰਵਾਈ ਕਰਾਰ ਦਿੱਤਾ ਹੈ। ਇਹ ਹਮਲੇ ਉਸ ਸਮੇਂ ਹੋਏ ਨੇ ਜਦੋਂ ਈਰਾਨੀ ਅਧਿਕਾਰੀ ਦੋਹਾ ਵਿਚ ਜੰਗਬੰਦੀ ਲਈ ਗੱਲਬਾਤ ਕਰ ਰਹੇ ਨੇ। ਉਧਰ ਈਰਾਨੀ ਵਿਦੇਸ਼ ਮੰਤਰੀ ਅਬਾਸ ਰਾਗਜੀ ਅਤੇ ਸੰਸਦ ਦੇ ਸਪੀਕਰ ਮੁਹੰਮਦ ਬਾਗੇਰ ਗਾਲੀਬਾਫ ਕਤਰ ਵਿਚ ਇਕ ਸੰਭਾਵੀ ਸ਼ਾਂਤੀ ਸਮਝੌਤੇ ਦੀਆਂ ਸੰਭਾਵਨਾਵਾਂ ਤੇ ਚਰਚਾ ਕਰ ਰਹੇ ਨੇ। ਉੱਤਰ ਪ੍ਰਦੇਸ਼ ਦੇ ਆਗਰਾ ਲਖਨਊ ਅਤੇ ਪੂਰਵਾਂਚਲ ਐਕਸਪ੍ਰੈਸ ਵੇ ਤੇ ਅੱਜ ਦੋ ਵੱਖ ਵੱਖ ਸੜਕ ਹਾਦਸਿਆਂ ਵਿਚ 10 ਲੋਕਾਂ ਦੀ ਮੌਤ ਹੋ ਗਈ। ਪਹਿਲੀ ਘਟਨਾ ਵਿਚ ਅਨੌਰ ਜ਼ਿਲ੍ਹੇ ਚ ਆਗਰਾ ਲਖਨਊ ਐਕਸਪ੍ਰੈਸ ਵੇ ਤੇ ਇਕ ਬੱਸ ਦੇ ਪਲਟਣ ਨਾਲ 6 ਲੋਕਾਂ ਦੀ ਮੌਤ ਹੋ ਗਈ ਤੇ 10 ਜ਼ਖਮੀ ਹੋ ਗਏ। ਇਕ ਹੋਰ ਘਟਨਾ ਵਿਚ ਬਾਰਾਬੰਕੀ ਜ਼ਿਲ੍ਹੇ ਵਿਚ ਪੂਰਵਾਂਚਲ ਐਕਸਪ੍ਰੈਸ ਵੇ ਤੇ 4 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਕਾਰ ਜਿਸ ਵਿਚ ਲੋਕ ਸਵਾਰ ਸਨ ਇਕ ਖੜੀ ਕਾਰ ਨਾਲ ਟਕਰਾ ਗਈ। IPL ਕ੍ਰਿਕਟ ਵਿਚ ਅੱਜ ਪਹਿਲੇ ਕੁਆਲੀਫਾਇਰ ਮੁਕਾਬਲੇ ਵਿਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਮੈਚ ਧਰਮਸ਼ਾਲਾ ਵਿਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਇਸ ਮੈਚ ਦੀ ਜੇਤੂ ਟੀਮ ਸਿੱਧੇ IPL 2026 ਦੇ ਫਾਈਨਲ ਵਿਚ ਪਹੁੰਚੇਗੀ, ਜਦੋਂ ਕਿ ਹਾਰਨ ਵਾਲੀ ਟੀਮ ਨੂੰ ਕੁਆਲੀਫਾਇਰ 2 ਵਿਚ ਇਕ ਹੋਰ ਮੌਕਾ ਮਿਲੇਗਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦੀ ਪ੍ਰਧਾਨਗੀ ਹੇਠ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਅੱਜ ਨਵੀਂ ਦਿੱਲੀ ਵਿਚ ਹੋਈ। ਮੀਟਿੰਗ ਵਿਚ ਹਿੰਦ ਪ੍ਰਸ਼ਾਂਤ ਸਮੁੰਦਰੀ ਨਿਗਰਾਨੀ ਪਹਿਲਕਦਮੀ ਬਾਰੇ ਸਹਿਮਤੀ ਬਣੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਵਿਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਸਾਂਝੂ ਸਰਹੱਦੀ ਚੌਕੀ ਦਾ ਦੌਰਾ ਕੀਤਾ ਅਤੇ BSF ਦੇ ਜਵਾਨਾਂ ਨਾਲ ਗੱਲਬਾਤ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸਿੱਕਮ ਦੇ 3 ਦਿਨਾਂ ਦੌਰਾ ਤੇ ਗੰਗਟੋਕ ਪਹੁੰਚ ਗਏ ਨੇ। ਪੰਜਾਬ ਵਿਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਨੇ। ਦੁਪਹਿਰ 12 ਵਜੇ ਤੱਕ 31.6% ਪੋਲਿੰਗ ਦਰਜ ਕੀਤੀ ਗਈ। ਅਤੇ IPL ਕ੍ਰਿਕਟ ਵਿਚ ਅੱਜ ਧਰਮਸ਼ਾਲਾ 'ਚ ਪਹਿਲੇ ਕੁਆਲੀਫਾਇਰ ਮੁਕਾਬਲੇ ਵਿਚ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।
1: आदाब, ये आकाशवाणी है, खबरों के साथ मैं असलम बेग। वजीर खारजा डॉक्टर एस जयशंकर ने नई दिल्ली में क्वाड वजारा खारजा की मीटिंग की सदारत की। भारत और अमेरिका ने अहम मादनियात और मिट्टी के नायाब अनासिर की सप्लाई, कनकनी और इन्हें काबिले इस्तेमाल बनाने के बारे में अहम समझौते पर दस्तखत किए हैं। मरकजी वजीर दाखिला अमित शाह ने राजस्थान में सांचू सरहदी चौकी का दौरा किया। उन्होंने रियासत के सरहदी खित्तों में दरख्शा गांवों के प्रोग्राम के दूसरे मरहले का आगाज किया। सऊदी अरब में लाखों आजमीन आज फरीजा हज अदा कर रहे हैं। और IPL क्वालिफायर 1 में आज शाम धर्मशाला में गुजरात टाइटन्स का मुकाबला दिफाई चैंपियन रॉयल चैलेंजर्स बेंगलुरु से होगा। अब खबरें तफसील से। क्वाड मुल्कों के वज़राए खारजा की मीटिंग आज नई दिल्ली में खत्म हो गई। वजीर खारजा डॉक्टर एस जयशंकर ने वज़राए खारजा की मीटिंग की सदारत की, जिसमें ऑस्ट्रेलिया की वजीर खारजा पेनी वोंग, जापान के वजीर खारजा तोशी मित्सू मोतेगी और अमेरिका के वजीर खारजा मार्को रूबियो ने शिरकत की। एक मुश्तरका प्रेस कॉन्फ्रेंस से खिताब करते हुए डॉक्टर जयशंकर ने दीगर मुल्कों की मदद करते हुए क्वाड मुल्कों के माबैन इश्तराक को मजीद मुस्तहकम बनाने पर जोर दिया। उन्होंने कहा कि क्वाड के ममालिक खुले मुआशरे वाले मुल्क हैं, जो खुशहाली के फरोग के खातिर इख्तिरा और तख्लीक को बढ़ावा देते हैं। डॉक्टर जयशंकर ने इस बात को उजागर किया कि जमहूरी मुल्क होने के नाते क्वाड के मुल्कों ने दहशतगर्दी के मुश्तरका खतरे से निपटने पर भी अपनी तवज्जो मरकूज की है।
2: As democratic nations, we also devoted attention to countering the common threat of terrorism. There must be zero tolerance for terrorism, and nations subject to terrorist attacks have the right to defend themselves. A free and open Indo-Pacific has many dimensions and facets. Our meeting today took stock of the progress in many of them while encouraging exploration in others. In the coming days, whether it is economic activity, energy trade or maritime commerce, the Indo-Pacific will become even more important to the world.
1: मीटिंग के बारे में इजहार ख्याल करते हुए डॉक्टर जयशंकर ने कहा कि बाहमी राब्तों में दुनिया के मौजूदा हालात पर तबादले ख्याल किया गया और क्वाड के 4 मुल्कों ने